ਜਿੱਥੇ ਮੁੰਡਾ ਜਾਵੇ ਮੈਂ ਕਿ ਰਾਤ ਜਿਵੇਂ ਗਰਮੀ ਚ ਆਗਰਾ ਸਲਾਈਡ ਕਰਾਂ ਟ੍ਰੀਚ ਫੋਰ ਦਾ ਪਾੜੀ ਗੱਡੀ ਕਾਲੀ ਹੈਗੀ ਟ੍ਰੈਪ ਠਾਪ ਜਿੱਥੇ ਜਾ ਕੇ ਲੱਭਣਾ ਹੈ ਲੱਭਣਾ ਨੀ ਤੈਨੂੰ ਸਾਡੇ ਨਾਲ ਦਾ ਇਹ ਮੁੰਡੇ ਕਾਹਨੂੰ ਕਰ

0: ਯਾਰੋ ਮੇਰੇ ਪੁੱਛੇ ਦੇ ਸਵਾਲ ਨਾਲ ਪੀਸ ਲਾ ਕੇ ਕਲਾਕ ਦਾ ਮਨ ਗਿਆ ਨਜ਼ਰਾਂ ਨੂੰ ਤੇਰੀ ਮੁੰਡਾ ਕਰਤਾ ਤੂੰ ਲਾਕ
1: ਬੈਡ ਗਰਲ ਕਰੇ ਸ਼ੋਰ ਸਹੀ ਮਿੱਠੀ ਬਾਤੇ ਕਮ ਹੋ ਜਾਤੀ